ਅਜੀਬ ਗੱਲ ਹੈ ਜੀ, ਯਾਦੋਂ ਪੇ ਆਪਣਾ ਕੰਟਰੋਲ ਹੀ ਨਹੀਂ ਰਹਿੰਦਾ ਹੈ। ਮੈਨੂੰ ਓਪਲ ਯਾਦ ਨਹੀਂ ਜਦ ਮੈਂ ਪੈਦਾ ਹੋਇਆ, ਮੇਰੀ ਪਹਿਲੀ ਦੀਵਾਲੀ ਜਾਂ ਮੇਰਾ

ਮੈਂ ਖਾਇਆ ਪਰੌਂਠਾ ਮੈਨੂੰ ਯਾਦ ਨਹੀਂ, ਪਰ ਦੁਨੀਆ ਦੀ ਸਭ ਤੋਂ ਮਿੱਠੀ ਆਵਾਜ਼ ਜਦ ਮੈਂ ਪਹਿਲੀ ਵਾਰ ਸੁਣੀ ਉਹ ਪਲ ਮੈਨੂੰ ਅੱਜ ਵੀ ਯਾਦ ਹੈ। ਇੰਨਾ ਸੋਹਣਾ ਚਿਹਰਾ ਮੈਨੇ ਕਦੇ ਨਹੀਂ ਦੇਖਾ ਤਾ ਜੀ।